ਲਮ ਹੋਰਾਂ ਕੋ ਮੁੱਚੀ ਪਿਆਰੇ ਆਸੇ ਬਲਕਿ ਫਰਮਾਇਆ ਜੇ ਇਹ ਮਾੜੇ ਦੁਨੀਆਂ ਵਿੱਚ ਫੁੱਲਣ ਹਜ਼ਰਤ ਅੱਬਾਸ ਰਜ਼ੀ ਅੱਲਾਹ ਤਾਲਾ ਹੋਰਾਂ ਦੀ ਬੀਵੀ ਮੁਹਤਰਮ ਉਮੇ ਫਜ਼ਲ ਉਹ ਹਦੀਸ ਰਵਾਇਤ ਕੀਤੀ ਜਿਸ ਵਿੱਚ ਹਜ਼ੂਰ ਸੱਲਲਾ ਸੱਲਮ ਕੋ ਜਬਰਾਈਲ ਅਲੈਹਿਸ ਸਲਾਮ ਉਸ ਅਜ਼ੀਮ ਸ਼ਹਾਦਤ ਦੀ ਖਬਰ ਤਾਂ ਖੂਨ ਆਲੂਦ ਮਿੱਟੀ ਆਣ ਕੇ ਦੱਸੀ ਆਸੀ। ਸਾਮੀਨ, ਪਹਾੜੀ ਜ਼ੁਬਾਨ ਸਦੀਆਂ ਪੁਰਾਣੀ ਹੈ ਮਗਰ ਅਸਾਂ ਕੋਲ ਇਸ ਦਾ ਉਹ ਕਦੀਮ ਅਦਬ ਮੌਜੂਦ ਨਹੀਂ ਬਲਕਿ ਉਹ ਇਸ ਦੌਰ ਦੇ ਜ਼ਵਾਲ ਨਾਲ ਹੀ ਮਿੱਟੀ ਬੁਝੀ ਹੋ ਗਿਆ। ਹਾਂ, ਜ਼ਬਾਨੀ ਕੁਝ ਰਵਾਇਤਾਂ ਕਿੱਸੇ ਕਹਾਣੀਆਂ ਤਾਂ ਗੀਤਾਂ ਦੀ ਸੂਰਤ ਵਿੱਚ ਸੀਨਾ ਦਰ ਸੀਨਾ ਚੱਲਦਾ ਆਇਆ। ਅਸੀਂ ਗੱਲ ਕਰਦੇ ਹਾਂ ਪਿਛਲੀ ਸਦੀ ਜਿਸ ਵਿੱਚ ਪਹਾੜੀ ਦੇ ਜਦੀਦ ਅਦਬ ਦੀ ਸ਼ੁਰੂਆਤ ਹੋਈ ਹੈ ਔਰ ਸਫਲ ਮਲੂਕ ਜੇ ਅਜ਼ੀਮ ਅਦਬ ਦਾ ਜਨਮ ਹੋਇਆ। ਇਸ ਦੇ ਪਿੱਛਾ ਕਈ ਸੂਫੀ ਬਜ਼ੁਰਗਾਂ ਸੁਣ ਇਸ ਜ਼ਬਾਨ ਵਿੱਚ ਲਿਖਣਾ ਸ਼ੁਰੂ ਕੀਤਾ ਤਾਂ ਅੱਜ ਅਸਾਂ ਕੋਲ ਪਿਛਲੇ 50 ਸਾਲ ਵਿੱਚ ਮਿਆਰੀ ਅਦਬ ਤਖਲੀਕ ਹੋਇਆ। ਹੁਣ ਜ਼ਰੂਰੀ ਹੈ ਜੇ ਅਸੀਂ ਇਸ ਅਦਬ ਕੋ ਪੜ੍ਹਾਂ ਔਰ ਇਸ ਕੋ ਮਜ਼ੀਦ ਬਿਹਤਰ ਬਣਾਏ ਦੀ ਕੋਸ਼ਿਸ਼ ਕਰਾਂ ਤਾਂ ਇਸ ਅਦਬ ਕੋ ਅੱਗਾ ਤੋਰਨੇ ਵਾਸਤੇ ਪੂਰੀ ਲਗਨ ਔਰ ਮਿਹਨਤ ਦਾ ਸਬੂਤ ਦੇਵਾਂ। ਤਸਾਮੀਨ, ਅੱਜ ਦੇ ਪ੍ਰੋਗਰਾਮ ਦਾ ਵੇਲਾ ਇੱਥੇ ਹੀ ਮੁੱਕਦਾ ਹੈ ਅਤੇ ਇਸ ਦੇ ਨਾਲ ਹੀ ਅਗਲੇ ਪ੍ਰੋਗਰਾਮ ਤੀਕਰ ਆਪਣੇ ਮੇਜ਼ਬਾਨ ਸ਼ਬੀਰ ਅਹਿਮਦ ਸ਼ਮਸਤਾ, ਪ੍ਰੋਗਰਾਮ ਦੀ ਪ੍ਰੋਡਿਊਸਰ ਮਾਰੂਫ ਉਨ ਨਿਸਾ ਕੋ ਦਿਓ ਇਜਾਜ਼ਤ। ਅੱਲਾ ਬੇਲੀ।

0: ਇਸੀ ਦੌਰਾਨ ਕਾਇਮਾ ਕਮੇਟੀ ਦੇ ਮੈਂਬਰਾਂ ਸੁਣ ਸ੍ਰੀਨਗਰ ਵਿੱਚ ਵਜ਼ੀਰ ਆਲਾ ਉਮਰ ਅਬਦੁੱਲਾ ਨਾਲ ਵੀ ਮੁਲਾਕਾਤ ਕਰਕੇ ਵਜ਼ੀਰ ਆਲਾ ਕੋ ਆਪਣੇ ਦੌਰੇ ਦੀ ਮੁਤਲਕ ਤਫਸੀਲ ਦਿੱਤੀ। ਵਜ਼ੀਰ ਆਲਾ ਤੈਅ ਕਮੇਟੀ ਮੈਂਬਰਾਂ ਸੁਣ ਜੰਮੂ ਕਸ਼ਮੀਰ ਵਿੱਚ ਤਾਮੀਰਾਤੀ ਮੰਜ਼ਰਨਾਮੇ ਦੇ ਬਾਰੇ ਵਿੱਚ ਤਫਸੀਲੀ ਤਬਾਦਲੇ ਖਿਆਲ ਕੀਤਾ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਣ ਆਖਿਆ ਜੇ ਵਜ਼ੀਰ ਆਜ਼ਮ ਨਰਿੰਦਰ ਮੋਦੀ ਦੀ ਸਰਬਰਾਹੀ ਵਿੱਚ ਜੰਮੂ ਕਸ਼ਮੀਰ ਵਿੱਚ ਗਵਰਨੈਂਸ ਦਾ ਨਿਜ਼ਾਮ ਪਿਛਲੇ ਕੁਝ ਸਾਲਾਂ ਦੇ ਦੌਰਾਨ ਇਨਕਲਾਬੀ ਤਬਦੀਲੀਆਂ ਥੀ ਗੁਜ਼ਰਿਆ। ਐਸ ਕੇ ਆਈ ਸੀ ਸੀ ਸ੍ਰੀਨਗਰ ਵਿੱਚ ਪੰਚਾਇਤੀ ਰਾਜ ਵਜ਼ਾਰਤ ਤਹਿਤ ਜੰਮੂ ਕਸ਼ਮੀਰ ਇੰਤਜ਼ਾਮੀਆ ਦੇ ਆਪਾ ਵਿੱਚ ਇਸ਼ਤਰਾਕ ਨਾਲ ਹੋਏ ਵਰਕਸ਼ਾਪ ਸੇਵਾ ਸੇ ਸਮਰਿੱਧੀ ਨਾਲ ਖਿਤਾਬ ਕਰਦਿਆਂ ਮਨੋਜ ਸਿਨਹਾ ਸੁਣ ਆਖਿਆ ਜੇ ਜੰਮੂ ਕਸ਼ਮੀਰ ਸੁਣ ਨੈਸ਼ਨਲ ਈ ਸਰਵਿਸ ਡਿਲੀਵਰੀ ਰੇਟਿੰਗ ਵਿੱਚ ਪਹਿਲਾ ਨੰਬਰ ਹਾਸਲ ਕੀਤਾ।
1: ਪਿਛਤਰ ਬੁਨਿਆਦੀ ਢਾਂਚਾ ਪੰਚਾਇਤੋਂ ਤੱਕ ਪਹੁੰਚੇ, ਧੀਰੇ ਧੀਰੇ ਉਹ ਪ੍ਰਗਤੀ ਅੱਗੇ ਬੜੀ। ਔਰ ਮੈਂ ਕਹਿ ਸਕਤਾ ਹੂੰ ਕਿ ਨਾਗਰਿਕ ਸੇਵਾਏਂ ਹੋ ਯਾ ਸਮਾਜਿਕ ਕਲਿਆਣ ਸੇ ਸੰਬੰਧਿਤ ਕੋਈ ਵਿਸ਼ੇ ਹੋ, ਟੈਕਨੋਲੋਜੀ ਕੇ ਉਪਯੋਗ ਸੇ ਜਿਸ ਪ੍ਰਭਾਵੀ ਢੰਗ ਸੇ ਉਹ ਲੋਗੋਂ ਤੱਕ ਪਹੁੰਚਾਇਆ ਜਾ ਸਕਤਾ ਹੈ, ਮੈਂ ਸਮਝਤਾ ਹੂੰ ਕਿ ਸ਼ਾਇਦ ਦੂਸਰੀ ਕੋਈ ਵਿਵਸਥਾ ਉਤਨੀ ਕਾਰਗਰ ਨਹੀਂ ਹੋਗੀ। तीन वर्ष में मुझे याद है 1100 से ज्यादा सेवाएं यहाँ लोगों को मिलने लगी थी और अनेक बड़े राज्यों को जम्मू कश्मीर ने पीछे छोड़ दिया था। ई सर्विस डिलीवरी की रैंकिंग में नंबर वन जम्मू कश्मीर हो गया मध्य प्रदेश को पीछे छोड़कर। सामान्य नागरिक की सुविधा के लिए ब्लॉक दिवस, थाना दिवस, बैक टू विलेज ऐसे अनेक कार्यक्रम प्रारंभ हुए थे जिससे आम आदमी को सहूलियत हो सके, उसकी सुनवाई हो सके।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਸ੍ਰੀਨਗਰ ਥੀ ਸੁਣ ਰਹੇ ਹੋ। ਖਬਰਾਂ ਤੁਸੀਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਨਿਊਜ਼ ਆਨ AIR ਤੇ DTH ਉੱਤੇ ਵੀ ਸੁਣ ਸਕਦੇ ਹੋ। ਸਿਹਤ ਤੇ ਤਿੱਬੀ ਤਾਲੀਮ ਦੀ ਵਜ਼ੀਰ ਸਕੀਨਾ ਯਤੂ ਸੁਣ ਰਕਮਾਂ ਦੇ ਸਹੀ ਸਹੀ ਇਸਤੇਮਾਲ ਦੇ ਨਾਲ ਤਿੱਬੀ ਨਿਗਹਿਦਾਸ਼ਤ ਦੇ ਸੈਕਟਰ ਵਿੱਚ ਬੁਨਿਆਦੀ ਢਾਂਚੇ ਦੇ ਸਾਰੇ ਪ੍ਰੋਜੈਕਟਾਂ ਕੋ ਤੈਸ਼ੁਦਾ ਜ਼ਾਬਤਿਆਂ ਉੱਤੇ ਅਮਲ ਪੈਰਾ ਰਹਿੰਦਿਆਂ ਵੇਲੇ ਉੱਤੇ ਮੁਕੰਮਲ ਕਰਨੇ ਉੱਤੇ ਜ਼ੋਰ ਦਿੱਤਾ। ਵਜ਼ੀਰ ਮੌਸੂਫਾ ਸੁਣ ਅੱਜ ਸੁਪਰ ਸਪੈਸ਼ਲਿਟੀ ਹਸਪਤਾਲ ਸ੍ਰੀਨਗਰ ਦੇ OPD ਕੰਪਲੈਕਸ ਅਤੇ ਗੌਰਮੈਂਟ ਮੈਡੀਕਲ ਕਾਲਜ ਸ੍ਰੀਨਗਰ ਦੇ ਮਲਟੀ ਫੈਸਿਲਿਟੀ ਸੈਂਟਰ ਉੱਤੇ ਜਾਰੀ ਕੰਮ ਦੀ ਪੇਸ਼ਰਫਤ ਦਾ ਤਫਸੀਲੀ ਜਾਇਜ਼ਾ ਕੀਤਾ। ਉਹਨਾਂ ਸੁਣ ਨਾਲ ਹੀ ਸਬ ਡਿਸਟ੍ਰਿਕਟ ਹਸਪਤਾਲ ਪਹਿਲਗਾਮ ਵਿੱਚ ਜ਼ੇਰੇ ਤਾਮੀਰ 50 ਬਿਸਤਰਿਆਂ ਵਾਲੀ ਇਜ਼ਾਫੀ ਇਮਾਰਤਾਂ ਦੇ ਕੰਮ ਦਾ ਵੀ ਜਾਇਜ਼ਾ ਕੀਤਾ। ਮੁਹਰਮ ਉਲ ਹਰਾਮ ਦੀ 8 ਤਾਰੀਖ ਦੀ ਮੁਨਾਸਬਤ ਨਾਲ ਅੱਜ ਪੂਰੀ ਵਾਦੀ ਵਿੱਚ ਆਜ਼ਾਦਾਰੀ ਦੇ ਜਲੂਸ ਕੱਢੇ ਜੁਲ ਰਹੇ ਨੇ। ਅਰਮ ਸ਼ਰੀਫ ਦਾ ਸਭ ਥੀ ਬੜਾ ਜਲੂਸ ਸ੍ਰੀਨਗਰ ਦੇ ਗੁਰੂ ਬਾਜ਼ਾਰ ਥੀ ਡਲਗੇਟ ਦੀ ਤਰਫ ਕੱਢਿਆ ਜੁਲ ਰਿਹਾ, ਜਿਸ ਵਿੱਚ ਮੁਖਤਲਿਫ ਜ਼ਿਲ੍ਹਿਆਂ ਥੀ ਆਏ ਆਜ਼ਾਦਾਰਾਂ ਦੀ ਇੱਕ ਬੜੀ ਤਾਦਾਦ ਸ਼ਿਰਕਤ ਕਰ ਰਹੀ ਹੈ। ਅਕੀਦਤਮੰਦ ਮਰਸੀਆ ਖਵਾਨੀ ਤੈ ਨੂਹਾ ਖਵਾਨੀ ਕਰਕੇ ਹਜ਼ਰਤ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੁ ਤੈ ਕਰਬਲਾ ਦੇ ਸ਼ਹੀਦਾਂ ਕੋ ਖਰਾਜ ਅਕੀਦਤ ਪੇਸ਼ ਕਰ ਰਹੇ ਨੇ। ਇੰਤਜ਼ਾਮੀਆ ਸੁਣ ਜਲੂਸ ਕੋ ਸੋਹਣੇ ਤੈਅ ਪੁਰਅਮਨ ਤਰੀਕੇ ਨਾਲ ਕਰਾਲਣੇ ਵਾਸਤੇ ਹਿਫਾਜ਼ਤ ਤੇ ਸਖ਼ਤ ਬੰਦੋਬਸਤ ਕੀਤੇ ਨੇ। ਅਨੰਤਨਾਗ ਜ਼ਿਲ੍ਹੇ ਦੇ ਮਟਨ ਇਲਾਕੇ ਵਿੱਚ ਨਾਰਸੂਨ ਕਲਚਰ ਸੈਂਟਰ ਅਤੇ ਜੰਮੂ ਕਸ਼ਮੀਰ ਅਕੈਡਮੀ ਆਫ ਆਰਟ ਕਲਚਰ ਐਂਡ ਲੈਂਗੁਏਜਸ ਦੀ ਤਰਫ ਸ਼੍ਰੀ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਦੀ ਮੁਨਾਸਬਤ ਨਾਲ ਇੱਕ ਖਸੂਸੀ ਨੁਮਾਇਸ਼ ਕਰਾਲੀ ਗਈ। ਅਸਤੇ ਨੁਮਾਇੰਦੇ ਤਸੱਦਕ ਸ਼ਹੀਦ ਸੁਣ ਖਬਰ ਦਿੱਤੀ ਹੈ ਜੇ ਨੁਮਾਇਸ਼ ਦੇ ਦੌਰਾਨ ਗੁਰੂ ਤੇਗ ਬਹਾਦਰ ਦੀ ਤਾਲੀਮਾਤ, ਫਲਸਫੇ ਤੈਅ ਉਹਦੀ ਅਜ਼ੀਮ ਕੁਰਬਾਨੀਆਂ ਤੈਅ ਉਹਦੀ ਜ਼ਿੰਦਗੀ ਕੋ ਦਰਸ਼ਣੇ ਵਾਲੀ ਮਾਲਾਮਾਲ ਮੁਸਵਰੀ ਕੋ ਨੁਮਾਇਸ਼ ਉਤੇ ਰੱਖਿਆ ਗਿਆ ਆਸਾ। ਇਸ ਮੌਕੇ ਉੱਤੇ ਮਹਿਕਮੇ ਸਕਾਫਤ ਦੇ ਪ੍ਰਿੰਸੀਪਲ ਸੈਕਟਰੀ ਬ੍ਰਿਜ ਮੋਹਨ ਸ਼ਰਮਾ ਸੁਣ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਦੇ ਨਾਲ ਗੱਲ ਕਰਦਿਆਂ ਆਖਿਆ,
2: देखिए ये भारत सरकार की तरफ से मिनिस्ट्री ऑफ कल्चर के द्वारा नॉर्थ शोर कल्चर सेंटर है जो पटियाला से, उनकी तरफ से ये एक एग्जीबिशन लगाई है गुरु तेग बहादुर जी की, जो 375वां मार्टिरडम था। पूरे देश में भारत सरकार के आदेशानुसार वो पूरे देश में पूरा एक साल उसको कमेमोरेट किया जा रहा है, उसमें एग्जीबिशन लग रही है देश में। लास्ट नवम्बर से शुरू हुआ था, नवम्बर 2025 से और नवम्बर 2026 तक होगा। ये उसी का एक पड़ाव है कि आज मटन में ये इस तरह से गुरु तेग बहादुर जी की पूरी जिंदगी, उनकी टीचिंग, उनकी प्रीचिंग्स पे पूरा उनकी जो एग्जीबिशन लगाई है, इसलिए लोग श्रद्धालु जहां आए हैं और देखे।

ਆਈ ਸ਼ਾਹ ਸ਼ਮਸ ਨੇ ਹਿੱਕੇ ਗੱਲੋਂ ਆਪਣੀ ਖਲ ਲਵਾਈ ਤੇ ਗੁੱਜਰ ਤਬੀਅਤਨ ਸਾਦਾ ਮਿਜ਼ਾਜ ਅਮਨ ਪਸੰਦ ਤੇ ਖੁਦਾ ਪ੍ਰਸਤ ਹੋਵੇ। ਸ਼ਾਇਦ ਇਸੇ ਵਜ੍ਹਾ ਤੇ ਗੋਜਰੀ ਅਦਬ ਗੇ ਅੰਦਰ ਵੀ ਖੁਦਾ ਪ੍ਰਸਤੀ ਦੇ ਤਸਵਫ ਉਹ ਰੰਗ ਜਿਹੜਾ ਹੈ ਉਹ ਨੁਮਾਇਆ ਚੜ੍ਹੇ ਉਹਦੀ ਸੈ। ਅੱਗੇ ਕਿਤੇ ਗੱਲ ਮੇਰੀ ਨਾ ਹੋ ਜੀ, ਥਰੀ ਖਿਦਮਤ ਮੈਂ ਪੇਸ਼ ਕਰਦਿਆਂ ਇੱਕ ਹੋਰ ਗੀਤ ਅਬਦੁਲ ਰਸ਼ੀਦ ਕੁਰੇਸ਼ੀ ਆਵਾਜ਼ ਮਾ।

ਦਾਮ ਜਾਨੀ ਸੁਣ ਤੋ ਜਾ ਮੇਰਾ ਸਵਾਲ ਇੰਗਾ ਸਾਈਂ ਫਕਰਦੀਨ ਸਾਈਂ ਕਾਦਰ ਬਖਸ਼ ਖੁਦਾ ਬਖਸ਼ਜ਼ਾਰ ਇਸਰਾਈਲ ਮਹਜੂਰ ਇਸਮਾਇਲ ਜ਼ਬੀ ਸ਼ਮਸਦੀਨ ਮਹਜੂਰ ਇਲਮਦੀਨ ਬਣਬਾਸੀ ਅਤੇ ਬਾਕੀ ਦਰਜਨਾ ਗੋਜਰੀ ਜ਼ਬਾਨ ਕਾ ਸ਼ਾਇਰਾਂ ਨੇ ਮਾਰਫਤ ਮਾਂ ਗੋਤਾਜ਼ਨੀ ਕੀ ਹੈ। ਸਾਈਂ ਫਕਰਦੀਨ ਜ਼ਬਾਨ ਸ਼ਾਇਰੀ ਮਾਂ ਲਿਖੀ ਕਿ ਲਾਮ ਲਬ ਗਿਓ ਸੁਣੋ ਆਰ ਜਿਸਨਾ ਦੌਲਤ ਔਰ ਫਿਰ ਕਿਸੇ ਨੇ ਜੋੜਨੀ ਕੇ ਬਸੀ ਦਿਲ ਦਿਮਾਗ ਮਾਂ ਜਦ ਇੱਕ ਸੂਰਤ ਕਈ ਹੋਰ ਤਸਵੀਰ ਫਿਰ ਲੋੜਨੀ ਕੇ। ਖੁਦਾ ਬਖਸ਼ਜ਼ਾਰ ਨਾਤ ਕਾ ਲਫਜ਼ਾਂ ਮਾਂ ਲਿਖੀ ਕਿ ਜਦ ਸ਼ੋਕ ਹੋਈ ਮੁਲਾਕਾਤਾਂ ਗੀ ਦਿਲ ਚਾਹਤ ਮਿੱਠੀਆਂ ਬਾਤਾਂ ਗੀ ਕਰੀ ਕੈਦ ਤਵਾਲਤ ਰਾਤਾਂ ਗੀ ਇੱਕ ਰਾਤ ਥੀ ਸਾਲ 18 ਗੀ। ਸੋਫੀਆਨਾ ਸ਼ਾਇਰੀ ਮਾਂ ਰਮਜ਼ ਕੋ ਦਖਲ ਮੁੱਚ ਗਹਿਰੋ ਰਿਹਾ ਹੈ। ਗੋਜਰੀ ਜ਼ਬਾਨ ਕਾ ਸੋਫੀ ਸ਼ੋਰਾ ਨੇ ਮੁਆਰਫਤ ਕਾ ਕਈ ਮੁਆਰਕਾ ਔਰ ਗੋਤਾ ਮਾਰਿਆ ਈ ਗਹਿਰੀ ਰਮਜ਼ ਕੀ ਗੱਲਾਂ ਗਾ ਜਿਹੜਾ ਦਰਵਾਜ਼ਾ ਥਾ ਵੇ ਖੋਲਿਆ ਈ। ਸੋਫੀਆਨਾ ਸ਼ਾਇਰੀ ਮਾਂ ਰਮਜ਼ ਕਾ ਮੁੱਚ ਗਹਿਰਾ ਅਸਰ ਜਿਹੜਾ ਵਿਆਹਣਾ ਦੇਖਣ ਨਾ ਲੱਭੀ। ਮਿੰਨਤ ਜ਼ਾਰੀ ਤੜਪ ਲਾਚਾਰੀ ਗਿਲਾ ਸ਼ਿਕਵਾ ਬੇਬਸੀ ਇੰਤਜ਼ਾਰ ਹਿਜਰ ਵਿਸਾਲ ਗੀ ਤੜਪ ਤੇ ਉਮੀਦ। ਸੂਫੀ ਸ਼ੌਰਾ ਨੇ ਇਸੇ ਤੜਪ ਮਾਂ ਮੁਆਰਫਤ ਕਾ ਕਈ ਰਾਜ਼ ਤੇ ਮੁਆਰਕਾਂ ਗੀ ਗਹਿਰੀ ਕੈਫੀਅਤਾਂ ਨਾ ਦਿਲਾਂ ਮਾਂ ਛੇੜਿਓ ਹੈ। ਜ਼ਾਲ ਜ਼ਿਕਰ ਤੇਰੋ ਮੇਰਾ ਦਿਲ ਅੰਦਰ ਐਸੋ ਤੇਰੋ ਨਾ ਯਾਰ ਖਿਆਲਿੰਗਾ ਕਸਮ ਰੱਬ ਗੀ ਹੋਈ ਤਬਾਹ ਟੋਲਾ ਤਿੰਨਾ ਵਾਸਤੋ ਦੇਖ ਆਲਿੰਗਾ ਇਸ਼ਕ ਹਕੀਕੀ ਔਰ ਇਸ਼ਕ ਰਸੂਲ ਜਿਸ ਕੀ ਨਸ ਨਸ ਮਾਂ ਰਚ ਬਸ ਕੇ ਹੋਵੇ ਨਜ਼ਦੀਕ ਜ਼ਿੰਦਗੀ ਬੇਮਾਨੇ ਜੀ ਹੋ ਜਾਏ ਔਰ ਬਸ ਵੋ ਇਸੇ ਲੱਜ਼ਤ ਸੰਗ ਮੈਂ ਮਾਜੂਜ਼ ਹੋਤੋ ਰਹੇ। ਅੱਲਾ ਕਾ ਕਲੰਦਰ ਚਾਹੇ ਮੈਸ ਚਾਰਤਾ ਹੋਵੀ ਯਾ ਕਾਹ ਲੱਕੜੀ ਕੋ ਕੰਮ ਕਰਤਾ ਹੋਵੀ ਆਪਣੀ ਝੋਂਪੜੀਆਂ ਮਾਂ ਰਹਿ ਗਿਆ ਉਹਨੂੰ ਬਾਤਨ ਕੁਰਬੇ ਅਲਾਈ ਤੇ ਇਸ਼ਕ ਰਸੂਲ ਸੰਗ ਭਰੇ ਹੋਵੇ। ਹਜ਼ਰਤ ਸੁਲਤਾਨ ਬਾਹੂ ਆਪਣਾ ਇੱਕ ਸ਼ੇਰ ਮਾਂ ਫਰਮਾਵੀ ਕਿ ਬਾਹੂ ਫਕੀਰ ਤਨਹਾ ਨੂੰ ਜਾਣੂ ਕਬਰ ਜਿਨ੍ਹਾਂ ਦੀ ਜੇਵੇ ਹੂ। ਯੋ ਗੋਜਰੀ ਸ਼ਾਇਰੀ ਤਸਵਫ ਮਾਰਫਤ ਕਾ ਖਜ਼ਾਨਾ ਸੰਗ ਮਾਲਾਮਾਲ ਹੈ ਔਰ ਕੋਈ ਵੀ ਅਦਬ ਸਿਰਫ ਜ਼ਿੰਦਗੀ ਕਾ ਹੀ ਤਰਜਮਾਨ ਨਹੀਂ ਹੋਤੋ ਬਲਕਿ ਤਸਵਫ ਕੋ ਵੀ ਆਕਾਸ ਹੋਵੇ ਕਿਉਂਕਿ ਇਸ਼ਕ ਕੀ ਅੱਗ ਮਾਂ ਜਿਹੜੋ ਅਥਰੂ ਦਿਲ ਤੋਂ ਨਿਕਲ ਕੇ ਅੱਖਾਂ ਕਾ ਜ਼ਰੀਆ ਬਾਹਰ ਆਵੇ ਵੋ ਮੋਤੀਆਂ ਤੇ ਵੀ ਕੀਮਤੀ ਹੋਵੇ। ਚਮਕਾ ਗਿਆ ਦਿਲਾਂ ਨਾ ਅੰਧੇਰਾ ਕਦੇ ਕਦੇ ਖੁਸ਼ੀਆਂ ਨਾ ਖਾ ਗਿਆ ਸਵੇਰਾ ਕਦੇ ਕਦੇ ਹੁਣ ਜ਼ਰੂਰਤ ਹੀ ਸਮਰ ਗਈ ਹੈ ਜੇ ਤਸਵਫ ਕੀ ਅਕਲੀ ਤੇ ਅਮਲੀ ਅਦੂਦਗੀ ਨਿਸ਼ਾਨਦੇਹੀ ਕਰਤਾ ਵਾਂ ਇਸ ਨਾ ਮਹਫੂਜ਼ ਕੀ ਹੋ ਜਾਏ ਔਰ ਇਸ ਕਾ ਤਕੱਦਸ ਤੇ ਬੇਮਿਸਲ ਖਜ਼ਾਨਾ ਨਾ ਬਹਾਲ ਰੱਖਿਓ ਜਾਏ। ਤੇ ਗੋਜਰੀ ਜ਼ਬਾਨ ਮਾਂ ਨਾਤ ਬੇਸ਼ਕ ਨਾਤ ਕਹਿਣੋ ਇੰਤਹਾਈ ਦੁਸ਼ਵਾਰ ਤੇ ਮੁਸ਼ਕਿਲ ਕੰਮ ਹੈ ਪਰ ਜਿਸਨਾ ਖੁਦਾ ਤੋਫੀਕ ਬਖਸ਼ੇ ਉਸ ਵਾਸਤੇ ਯਾ ਸਿਨਫ ਬੜੀ ਮੁਬਾਰਕ ਹੈਸੀਅਤ ਰੱਖੇ। ਨਾਤ ਕਹਿਣ ਨਾਲੋ ਖੁਸ਼ਬਖਤ ਇਨਸਾਨ ਆਪਣਾ ਵਾਸਤੇ ਉਨ ਤਮਾਮ ਇਨਸਾਨੀਅਤ ਵਾਸਤੇ ਇੱਕ ਦੋ ਜਹਾਂ ਕਾ ਮੋਹਸਨ ਆਜ਼ਮ ਨੂਰ ਮੁਜੱਸਮ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਕੀ ਜ਼ਾਤ ਔਰ ਅਕਦਸ ਵਾਸਤੇ ਆਪਣਾ ਜਜ਼ਬਾ ਤੇ ਮੁਹੱਬਤ ਕੋ ਇਜ਼ਹਾਰ ਕਰੇ। ਆਦਾਬ ਗਹੀਸਤ ਜ਼ੇਰ ਆਸਮਾਂ ਅਜ਼ ਅਰਸ਼ ਨਾਜ਼ੁਕ ਤਰ ਨਫਸ ਗੁੰਮ ਕਰ ਦਮੀ ਆਯਦ ਜੁਨੈਦੋ ਬਾ ਯਜ਼ੀਦ ਈ ਜਾਓ। ਇਹੀ ਸਬਬ ਹੈ ਕਿ ਨਾਤ ਕਹਿਣ ਵਾਲਾ ਵਾਸਤੇ ਹਦਾਇਤ ਲਾਜ਼ਮੀ ਕਰਾਰ ਦਿੱਤੀ ਗਈ ਹੈ। ਕੁਰਾਨ ਮਜੀਦ ਨੇ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਕੀ ਨਾਤ ਕਈ ਤਰੀਕਾਂ ਸੰਗ ਬਿਆਨ ਕੀ ਹੈ। ਦੁਨੀਆ ਮੈਂ ਅਹਿਤਰਾਮ ਕੇ ਕਾਬਿਲ ਹੈ ਜਿਤਨੇ ਲੋਕ ਮੈਂ ਸਭ ਕੋ ਮਾਨਤਾ ਹੂੰ ਮਗਰ ਮੁਸਤਫਾ ਕੇ ਬਾਅਦ। ਗੋਜਰੀ ਤਹਿਰੀਰੀ ਅਦਬ ਮਾਂ ਜਿਹੜੀ ਸਿਰਫ ਸਭ ਤੋਂ ਪਹਿਲਾਂ ਮੌਰਜ਼ ਵਜੂਦ ਮਾਂ ਆਈ ਵਸੀ ਹਰਫੀ ਹੈ ਜਿਸ ਕੋ ਬੁਨਿਆਦੀ ਮੌਜੂ ਨਾਤ ਤਸਵਫ ਤੇ ਰੂਹਾਨੀਅਤ ਰਿਹਾ ਹੈ। ਗੋਜਰੀ ਜ਼ਬਾਨ ਮਨਾਤ ਯਾ ਕਲਾਮ ਕੋ ਅੱਛੋ ਖਾਸੋ ਜ਼ਖੀਰੋ ਮੌਜੂਦ ਹੈ ਜਿਸ ਪਰ ਤਹਿਕੀਕ ਕੀ ਬੜੀ ਗੁਜਾਇਸ਼ ਹੈ। ਰਹਿਮਤ ਚੁੱਲੇ ਰਹਿਮਤ ਡੁੱਲੇ ਰਹਿਮਤ ਕੀ ਬਡਿਆਈ ਰਹਿਮਤ ਤੇ ਕੋ ਨੈਨ ਮ ਰਹਿਮਤ ਵਾ ਰਹਿਮਤ ਗਾ ਸਾਈ। ਇਸਰਾਇਲ ਅਸਰ ਸਾਹਿਬ ਨੇ ਯਾ ਨਾਤ ਲਿਖਿਆ ਕਮਾਲ ਕੀਓ ਅਲਗਰਜ ਨਾਤੀਆ ਸ਼ਾਇਰੀ ਕੋ ਖਜ਼ਾਨੋ ਮੁੱਚ ਵਸੀ ਹੈ ਜਿਸ ਨਾ ਯਕਜਾ ਕਰਨ ਕੀ ਅਸ਼ਦ ਜ਼ਰੂਰਤ ਮਹਿਸੂਸ ਹੋ ਰਹੀ ਹੈ। ਤੇ ਆਓ ਪ੍ਰੋਗਰਾਮ ਕਾ ਅਖਰਵਰ ਸੁਣ ਲਿਆ ਨਾਤ ਸ਼ਰੀਫ ਯਾ ਆਵਾਜ਼ ਹੈ ਮਾਸਟਰ ਕਰਤਾਰ ਚੰਦ ਕੀ।